ਨਾਟਾ ਪਿਤਰਾਮਲ ਸਿੰਘ, ਵਿਨੋਦ ਮੋੜਤ, ਨੇਹਾ ਜੈਨ, ਦੀਪਕ ਮਯੰਕ ਮੋੜਤ, ਚੇਤਨ ਨਾਟਾ, ਦਿਲੀਪ ਸਿੰਘ ਪੰਵਾੜ ਜੀ, ਦੀਕਸ਼ਾ ਕੁਸ਼ ਮੋੜਤ ਜੀ। ਤੇਲੀਪਾਰਾ ਬਿਲਾਸਪੁਰ ਛੱਤੀਸਗੜ੍ਹ ਸੇ ਹੈ। ਆਪਕੋ ਬਤਾਨਾ ਚਾਹੂੰਗੀ ਸ਼੍ਰੋਤਾ ਸਾਥੀਓ, ਗੁਣਵੰਤ ਸ਼ਿਵਾਸ, ਕਰੁਣਾ ਸ਼ਿਵਾਸ, ਆਯੁਸ਼ ਸ਼ਿਵਾਸ, ਵਿਵੇਕ ਸ਼ਿਵਾਸ, ਬੇਬੀ ਆਸ਼ਿਸ਼ ਸ਼ਿਵਾਸ, ਛੱਤੀਸਗੜ੍ਹ ਸੇ ਮੋਹਨ ਸਿੰਘ ਰਾਜ, ਅਨਿਤਾ ਰਾਜ, ਸੁਮਿਤ ਸੋਮੂ, ਮਾਨਸ ਰਾਜ। ਤੋ ਆਈਏ ਦੋਸਤੋ, ਸੁਣਤੇ ਹੈ ਦੋਸਤੋ ਕੀ ਫਰਮਾਇਸ਼ ਕੇ ਇਸ ਗੀਤ ਕੋ, ਗੀਤ ਕੇ ਬੋਲ ਹੈ, ਏਕ ਮੁਲਾਕਾਤ ਜ਼ਰੂਰੀ ਹੈ ਸਨਮ, ਤਬ ਤੱਕ ਆਪ ਬਨੇ ਰਹੀਏਗਾ ਵਾਗੜ ਰੇਡੀਓ 90.8 FM ਪਰ।